0: ਉਸ ਬੰਦਾ ਮਨੋ ਕੋਲਾ
1: ਕੁਰੀ ਸਵਾਲ ਕੋ ਬਾ ਹੰਦਾ ਨੇ ਤੁਨੀ ਦੋ
0: ਨੂ ਹਦਾਂਗੇ ਬਹੁਰੇ ਮਮੀ ਹਸ ਤੋ ਕਾ ਕੋ ਤੋ ਇਕ ਮਕ ਫੁਰਤਾ ਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਨ ਨੇ ਤੇ ਤਿਫਸ਼ੀ ਸਲਾਮ ਕੋ ਮਿਸ ਫਿਸ਼ਮੈਨ ਸਤੋ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮਗਰਬ ਨਾਮਾ ਦੋ ਵਕਤ
1: ਅੱਲਾਹੁ ਅਕਬਰ ਅੱਲਾਹ

ਮੈਂ ਅੱਲਾਹ ਰਸੂਲ ਲਵੀ ਉਮਰ ਗੇ ਫਾਣ ਵਿਦਾਲ ਫਾਵੇ ਤੇ ਬੈ ਮੀ ਹੁੰਗੇ ਹਿਸਾਬ ਬੇਲੋਮ ਗੇ ਕੁਰਿੰ ਤੇ ਬੈ ਮੀ ਹੁੰਗੇ ਨਫਸ ਤੋ ਗੇ ਹਿਸਾਬ ਬਲਾ ਫਾ ਹੁਸ਼ ਕਮੇ ਅਦੀ ਬੋੜੂ ਵੇ ਗੇਮ ਵਾ ਹੁਸ਼ੇ ਉਲਮ ਗੇ ਦੁਹ ਹੱਟਕਾ ਤੇ ਬੈ ਮੀ ਹੁੰਗੇ ਅਮਲ ਤ ਜ਼ੀਨ ਤੇ ਕੁਰਾ ਹੁਸ਼ ਕਮੇ ਹਮ ਕਸ਼ਵਰੂੰ ਕਿਆਮਤ ਦੋ ਗੇ ਹਿਸਾਬ ਲੁਈ ਕੁਰਵਾਣੇ ਕੰ ਕਸ਼ਵਰੀ ਦੁਨੀਆ ਗੇ ਤਿਮਾ ਗੇ ਅਮਲ ਨਫਸ ਗੇ ਹਿਸਾਬ ਕੁਰਮ ਮਤੀ ਦੇ ਮੀ ਹੁਰੇ ਜਮੀ ਹਕਸ਼ ਆਦ ਕੁਮ ਮੀ ਹਕਸ ਮਰਵਾਣੇ ਕੰ ਕਬੂਲ ਕੁਰੇ ਨਮਵਸ ਫਰਵਾ ਕੁੜ ਕੋਲਵੇਣੀ ਮਰਵਾਣੇ ਵਗੁਤੇਂ ਇੰਗਿਫਾਣੁਆਤੀ ਹਕੀਕਤੁਗੇ ਐਯਸ ਅੱਲਾਹੁਗੇ ਰਹਿਮਵੰਤ ਕਮੁਗੇ ਸਬਬੁਂ ਵੰਹਣਾ ਕੁਰਵਾ ਫਾਵਾ ਕਮੇ ਮੀਹਾ ਮਰਵਾਣੇ ਵਗੁਤ ਇੰਗੇ ਨਮ ਨਫਸਾਣੀ ਬਯਕਾਂ ਇਕੰ ਵਿਦਾਣ ਇਹਨ ਕਮਾਇਕੁ ਤਿਮਾਗੇ ਉਮਰੁਗੇ ਵਗੁਤ ਨਗਾਣੁਲ ਅੱਲਾਹਾ ਇਕਲਾਂਗੇ ਰਸੂਲਾ ਦਕਵਾ ਫਾਵਾ ਮਗੁਣ ਨ੆ਟ್ಟಿ ਨੁਦਾ ਗੋਤੁਗੇ ਮਤੀਂ ਅਮਲ ਤਬ ਬਿਹਟ್ಟುಮಕಿ ತಿಮಾಗೇ ಸಲಾಮತಟ್ಟಕ ಕೊಮ್ಮೆಹೆಂ ಬೇಣುಂ ಕಮೇ.